0: ਜੀ ਸ਼੍ਰੋਤਿਓ, ਫਿਰ ਤੋਂ ਸਵਾਗਤ ਕਰਦੇ ਤੁਹਾਡਾ ਆਪਣੇ ਕਾਰਜਕ੍ਰਮ 'ਚ ਗਲਤ ਸਾਂਦੀ। ਔਰ ਅੱਜ ਦਾ ਕਾਰਜਕ੍ਰਮ ਮੈਂ ਲਾਈਵ ਫੋਨ ਇਨ ਤੁਹਾਡੇ ਸਟੂਡੀਓਜ਼ ਦਾ ਫੋਨ ਨੰਬਰ ਪੇਰੀ 'ਤੇ ਤੁਹਾਨੂੰ ਜੋ ਦੱਸੀ ਦੇਈਏ 22 31 22 ਕਨੇ ਹਮੀਰਪੁਰ ਦਾ ਏਰੀਆ ਕੋਡ 019 72। ਅੱਜ ਹਾਂ ਗੱਲ ਕਰਾਂ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਪਰ, ਕਿਉਂਕਿ 5 ਜੂਨ ਆਉਣੇ ਵਾਲਾ ਹੈ ਕਨੇ ਆਹ ਮਨਾਉਂਦੇ 5 ਜੂਨ ਜੋ ਹਰ ਸਾਲ ਵਿਸ਼ਵ ਪਰਿਆਵਰਣ ਦਿਵਸ। ਤਾਂ ਬਈ ਇਹ ਸਿਰਫ ਇੱਕ ਦਿਨ ਮਨਾਉਣੇ ਵਾਲੀ ਗੱਲ ਨਹੀਂ ਹੈ, ਇਹ ਤਾਂ ਆਹਾਂ ਦੇ ਤੁਹਾਡੀ ਸਮੂਹਿਕ ਜ਼ਿੰਮੇਦਾਰੀ ਹੈ ਕਿ ਆਹਾਂ ਇਹ ਦਿਵਸ ਪੂਰਾ ਸਾਲ ਮਨਾਈਏ, ਕਿਉਂਕਿ ਵੈਸ਼ਵਿਕ ਸਤਰ ਪਰ ਜੋ ਸਮੱਸਿਆ ਵਧਾ ਦੀ ਉਹਨਾਂ ਦਾ ਹੱਲ ਆਹਾਂ ਤੁਹਾਡੇ ਹੱਥ 'ਚ ਹੈ। ਤਾਂ ਚੱਲਾਂ ਆਹਾਂ ਵੀ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰੀਏ, ਆਹਾਂ ਵੀ ਆਪਣੇ ਪਰਿਆਵਰਣ ਦੇ ਸੱਚੇ ਮਿੱਤਰ ਬਣੀਏ। ਰਾਮ ਰਾਮ ਜੀ, ਗਲਤ ਸੰਧੀ 'ਚ ਸਵਾਗਤ ਹੈ।
1: ਨਮਸਤੇ ਮੈਡਮ ਜੀ।
0: ਜੀ ਜਨਾਬ, ਕੁਦਰਤ ਗਲਾ ਦੇ।
1: ਮੈਂ ਸਿੱਧ ਬਾਜੀ ਧਰਮਸ਼ਾਲਾ ਤੋਂ ਬੋਲਾਂ ਜੀ।
0: ਜੀ, ਨਾਂ ਦੱਸ ਆਪਣਾ।
1: ਅਜੇ ਗੁਪਤਾ
0: ਜੀ। ਅਜੇ ਜੀ, ਕੀ ਹਾਲ ਚਾਲ ਤੁਹਾਡੇ?
1: ਮੈਂ ਸੁਣਾ ਦੱਸ ਦੀ, ਮੈਂ ਤਾਂ ਠੀਕ ਜੀ, ਬਿਲਕੁਲ ਬਾਰਿਸ਼ ਹੋ ਗਈ ਸਵੇਰੇ ਸਵੇਰੇ।
0: ਜੀ ਜੀ, ਰਾਹਤ ਮਿਲ ਗਈ ਗਰਮੀਆਂ ਤੇ, ਹੈ ਨਾ?
1: ਹਾਂ ਜੀ ਹਾਂ ਜੀ
0: ਜੀ। ਤਾਂ ਅੱਜ ਕੇ ਵਿਸ਼ੇ ਪਰ ਤੁਹਾਂ ਆਪਣੇ ਬਹੁਮੁੱਲੇ ਵਿਚਾਰ ਸਾਰੇ ਸ਼ੋਤਿਆਂ ਸੋਗੀ ਸਾਂਝਾ ਕਰ ਸਕਾਂ ਹੈ?
1: ਜੀ ਜੀ ਜੀ, ਕਰੇਗੇ ਜੀ। ਦੇਖੋ ਜੀ, ਮੈਡਮ ਜੀ, ਪਹਿਲੇ ਬਜ਼ੁਰਗ ਹੋਤੇ ਸੇ ਵੋ ਪੀਪਲ ਕਾ ਪੇੜ ਲਗਾਤੇ ਥੇ, ਆਮ ਕਾ ਪੇੜ ਲਗਾਤੇ ਥੇ, ਜਗ੍ਹਾ ਜਗ੍ਹਾ ਮਤਲਬ ਜੋ ਵਿਚਾਰੇ ਮੁਸਾਫਰ ਹੋਤੇ ਥੇ, ਜੋ ਛਾਂ ਮੇਂ ਜਾਤੇ ਥੇ ਜੀ।
0: ਜੀ,
1: ਔਰ ਆਜ ਕੱਲ ਜੋ ਸੜਕੇ ਚੋਰੀ ਕਰ ਰਹੇ ਵਰਖ ਲਗੇ ਉਨਕੋ ਕਾਟ ਰਹੇ ਨੇ, ਬੁਰਾ ਹਾਲ ਹੈ।
0: ਬੁਰਾ ਹਾਲ ਹੈ, ਹਾਂਜੀ ਬਿਲਕੁਲ ਬਿਲਕੁਲ।
1: ਔਰ ਪਹਾੜੋਂ ਮੇਂ ਜੋ ਜੇਸੀਬੀ ਲਗਾ ਦੀ ਹੈ, ਜੋ ਹਰੇ ਹਰੇ ਬਾੜ ਹੋਤੇ ਥੇ, ਔਰ ਜੇਸੀਬੀ ਲਗਾ ਦੀ ਮਕਾਨ ਬਣ ਰਹੇ, ਹੋਟਲ ਬਣ ਰਹੇ ਹੈ।
0: ਬਿਲਕੁਲ, ਕੋਸ਼ਿਸ਼ ਕਰਾ ਦੇ, ਹੈ ਨਾ? ਇੱਕ ਪਹਾੜੀ ਰਾਜ ਜਿਹਾ, ਤਾਂ ਕੁਛ ਨਾ ਕੁਛ ਤਾਂ ਗਲਤ ਹੋਆ ਦਾ, ਹੈ ਨਾ? ਨਾਰਾਜ਼ ਹੋਆ ਦੇ, ਬਿਲਕੁਲ। ਕਾਲੀ ਗਰਮੀ ਆ, ਕਾਲੀ ਠੰਡੀ, ਹੈ ਨਾ? ਚਲਾ ਤਾਂ ਆਪਣੀ ਮਤਲਬ ਇੱਛਾ ਜੋ ਥੋੜਾ ਜਿਹਾ ਕੰਟਰੋਲ ਕਰੀਏ ਕਨੇ।

0: वही गुलाबो ना, आज तो सारा ही दिन लगी यही आया कम्मा च।
1: मैं आज तो बेल ही नहीं मिली भी पई तौंदिया सोचदे ना पई जरा कर दो घड़िया आराम करके पई बरसा का दिन हुंदा अजकला भई दिन मुकने च ही नहीं आंदा प्रभु पाए ना आहे ठहरे खेती बाड़ी करने वाले माणु अस जो दे दिन साला दा दिन ना पूरा तां भी आंदे काम कार मुकने नहीं है।
0: खेती बाड़ी दे काम कार हुंदे भी एड़े हैं, एक काम खत्म हुंदा कने दूजरी तैयारी शुरू हो जांदी कने दूजा काम फिर शुरू हो जांदा ही आ।
1: भाई अजकल तां देखना बाहर जाने दिल नहीं करदा भी आया,
0: गर्मी ज्यादा हुंदी ना अजकल, पर भई चलो मौसम दे हिसाबे जे आ से हुण जे आ से बत्तरा दा टाइम भी हो रही है आ, तां देख भई गड़गड़ाहट भी लगी रही रह दी आई कने जे आ से बदल बौड़ा भी हो दा कई जगह छिटपुटी बरखा भी हो जा दी आई।
1: और मैं आज भी तापमान ज्यादा ते ज्यादा रही 33 डिग्री कने घटते घट रही 24 डिग्री सेल्सियस तापमान भी बड़ा भारी बधिया कने दिखा जाए गई दी जी हिना बाजार खा तो मैं आऊ इतनी थकी दी ही दे लगो पे पता नहीं केडा कर काम करती था मैं।
0: काम कमाई ने नहीं इतने थकते हैं इतने जे सफर च कने ना हो रही कम कारण थकी जाते हैं
1: पे ज्यादा धुप्या पर जी आसे हम जो बाहर निकलना नहीं चाहते जी भाई जरूरत पहना ता ही बाहर कम जो गया कने दिखता छतरू भी ले दा हा पानी की बोतल भी आहे पाए ले दी ही पर तेरा बोले जे आन जान ना इस चीज थकी आंदा मानो।
0: चलो भाई ये भी हरी जिंदगी रे इसे कने हरे कमा रे ना तो हुण ए भी सारे अहां जो करने ही पौने हैं।
1: ए तकड़े ते बांकी गल गलाए भाई काम जे ना अस ता जो करने पौने भी हैं दिखो हुण संझका वेला होया तह ट्रैक्टर आला करे चौकड़ूआं खड़ोई गया भी आया इन्हें बोलिया हुण तुहाड़ा मेथी भी करी देनिया ही हैं कने खेतरे मैल निष्टोईदा हा तुहां गुलाबो सोचो पे थोड़ी देर सौ लाऊं रेस्ट करी लाऊं कने तुहां ते आसू अके लगी पई है ट्रैक्टर आला आईए दा कने ते मैल सट्टी दा की है नहीं सट्टी दा
0: फिर की कित्ते फिर
1: कित्ते एक आसो एक राधा रानी हो ये कने एक है मंगला सदी भी छोड़ छोड़ मैं क्या आई आकड़े छोड़ छोड़ कने सटाई दिया पे मिंगो ने मैल त्राई था खेतरे फिर मे सा लगी सौगी मैला सटाना ताम कोया है मैल खिलारे ने कने सट्टी ने।
0: चल तीजो मिली गई आई ना तो कम हो गया छोड़ छोड़ कने पे दिख ए जे मलस लगाई रही खेतरा कने केंचुआ खा दी ना अगर ए तुआड़ा दे थले आई जाओ ना मैल तो फिर फायदा मिलता ही आई सरा ने तो फिर उपर सुकदा ही आए।
1: हाँ ते आ मैं मैल सटी भी है ना खेतरा ची कने मिली भी गया दाए मिट गया ना कने पाई दिख काम कार ता टाइम दे करना पौने पर एक गल हुई मैं पे चांबा मारी मारी ने बाहियां फीया पे सच गला
0: तो हुन छोड़ छोड़ जे कमाया ही है ना तो तिस तेड़ा ही हुंदा फेरी तेड़ा वहां पे थोवे थोवे कमान कने टाइम मारे लगी गरे होने ना तो ज्यादा नहीं पुड़दा ही है या
1: ओ मैं तो देड़ा भी थोड़ी नहीं हपे ट्रैक्टर आले एडे छोड़ आई आना दिख पे कल ती नहीं तुआ दे खेतर बाए भी तो तिथि ता मैल सटी ती दा हुन अज चामती आई गया बोले पई पूरा गारा जे एक लागी भैणा बोलिया।
0: चलो कोई नी ता होई गया ना काम बस बड़ी गल ता कम मारी
1: हो मे काम ता हो गया पर हुन गुलाब दो दिन सुत्ती दिया नहीं उठना मिंगे
0: ओ ता कोई नी जिक्की झासी दिंगी री जो आऊं
1: मिंगे ता तू जिक्की झासी दिंगी मैं सिरा क्या कर गईयां।
0: हाँ भाई मैसी भी तो हूं काम करना ही पौना है कोई गल नहीं घा तो रेटा भी सड़ देंगी तू तो सड़ी देंगी रेड़ी ने।
1: हाँ फिर बाद दुए भी ये करनी होंगी तू जख्मी अपनी तूता पर कोई ना है हाली तो ठीक नहीं हुई दी भी
0: थोड़ा जी ही लगी रही ना ये ठीक ही आऊ ना बाकी और सुना भी देख अज अहें जाए तो आए हैं ना से तो चल हर अमरी का परीक्षण वाला काम तो गया ओ पर एड़ा पे उथी जाए ने एक जानकारी और मिली गई आई।
1: हाँ मैं बोलिया भी दिख खेतर हाँ बाने तो इस खातर मैं कई सहूलत चली दी दिख सरकार आले पासे ध्याना
0: कने ताली जी जानकारी दे रहे ना मेरे दिमाग च ता आओ पई एक अद्धा ट्रैक्टर आओ भी खरीदी लाई
1: तो तू खरीदी नहीं आना था कजो आई है तू खाली
0: तो हूं एकदम थोड़ी खरीदी सकते हैं घरें विचार विमर्श भी करना पौना कागज पत्र भी तैयार करने पौने ना पतियां तू बोला नहीं ना एकदम ट्रैक्टर आला आई गया भाई जी अपना ट्रैक्टर हो ना छोटा मोटा ही सही है ना भाई जाली जे मन कर गा कने उंगा टाइम ताली जोतना
1: पहले बलद हुंदे हे घरे रखी देना ताली जे दिल कीते ताली अपने खेतर बाए लै भाई हुण दिख ट्रैक्टर आले भी सच्चे फिर आंदे खेतर बाए देने गब्बे कुसकी दे खेतर ही आना तिस बहाना तिना मी लाग थोड़ी नहीं आना
0: आओ
1: कने इयां भी तिगो पता पे ग्रां च कई चौधरां पैंदियां एक बोलदे आंदे खेतर रदोई है कई बोलदे आंदे बहाने तेरे ही है ता भाई फिर काम जे ऐसे एक लगती होना चाहिंदा पर अपनी चीज हो ना तेरा बोल तो ताले दिल कीते ताले चक्के कने खेतर चली जाए
0: चली गई आए बोले ना बोल्द हुंदे हे तो देख पे बोल्द दंद पाई चार खुर लगाने हैं अपने लेकिन ते ज्यादातर सियान ही हुंदा खेतरा हुण ट्रैक्टर जे लंघना ही है या तो फिर भाई तरसोई आंदे खेतर ना ਲੋਕ ਜੈਸੇ ਆਪੱਤੀ ਕਰੀ ਦਿੰਦੇ ਹੈ ਗੱਲਾਂ ਦੀ, ਧੜਾ ਪੇ ਸਾਰੇ ਰਲੀ ਨੇ ਇੱਕ ਲਗਤ ਦੀਆਂ ਜੇ ਬਹਿ ਗਏ ਨਾ ਤਾਂ ਵੀ ਠੀਕ ਹੋਈ ਆਉਂਦਾ ਹੀ ਹੈ ਆ, ਕਹਿੰਦੇ ਦੀਆਂ ਜੇ ਹੁਣ ਕੋਈ ਸਵਾੜ ਉਰੇ ਹੀ ਆਉਂਦਾ ਹੀ ਹੈ ਆ, ਜਾਂ ਕੋਈ ਅੜੀ ਜਗ੍ਹਾ ਜਿੱਥੇ ਜੇ ਆਹ ਭਾਈ ਸਾਗ ਸਬਜ਼ੀ ਲਗਾਉਣੀ ਆਈ ਜਾਂ ਕੋਈ ਹੋਰ ਖੇਤੀ ਕਰਨੀ ਆਈ,
1: ਮੁੱਖ ਮਾਖਰੇ ਹੀ ਆਉਂਦੇ ਖੇਤਰਾਂ ਦੇ ਕਈ ਵਾਰ,
0: ਤਾਂ ਤਿੱਥੇ ਜੇ ਆ ਸੇ ਆਹੇ ਅਤੀਆਂ ਜੇ ਕੋਈ ਯੰਤਰ ਖਰੀਦੀ ਲੈਣ ਨਾ
1: ਛੋਟਾ ਮੋਟਾ,
0: ਤਾਂ ਤੀਸਰਾ ਵੀ ਬੜਾ ਫਾਇਦਾ ਮਿਲਦਾ ਹੀ ਹੈ ਆ।
1: ਇਹ ਤਾਂ ਬਾਂਕੀ ਗੱਲ ਗਲਾਏ ਦਿੱਖ ਸਾਇੰਸ ਨੇ ਬਥੇਰੀ ਤਰੱਕੀ ਕੀਤੀ ਦੀ ਨਾ, ਸਿਆਹ ਦੀਆਂ ਸਹੂਲਤਾਂ ਵਾਸਤੇ ਹੀ ਅੰਨੇ ਚੀਜ਼ਾਂ ਹੈ, ਤਾਂ ਬੋਲਿਆ ਤੀਆਂ ਜੇ ਖੇਤੀਬਾੜੀ ਦੇ ਉਪਕਰਨ ਖਰੀਦਣੇ ਆਉਣ ਨਾ ਤਾਂ ਤਿੰਨਾਂ ਪਰ ਬੀਮੇ ਸਰਕਾਰ ਹਨ ਜੋ ਬੜੀ ਸਬਸਿਡੀ ਦਿੰਦੀ।
0: ਹਾਂ ਤਾਂ ਹੈ ਕ੍ਰਿਸ਼ੀ ਯੰਤਰੀਕਰਨ ਯੋਜਨਾ ਤਾਂ ਦੱਸੀ ਹੀ ਤਿੰਨੇ ਆ, ਇਹਦਾ ਉਦੇਸ਼ ਜੇ ਆਸ ਹੈ ਛੋਟੇ ਕਹਿੰਦੇ ਸੀਮਾਂਤ ਕਿਸਾਨਾਂ ਤੱਕ ਜੇ ਅਸੀਂ ਕ੍ਰਿਸ਼ੀ ਮਸ਼ੀਨਾਂ ਜੋ ਪਹੁੰਚਾਉਣਾ ਹੀ ਹੈ ਆ, ਹਨਾ।
1: ਹਾਂ ਕਹਿੰਦੇ ਤਿੰਨਾਂ ਮਸ਼ੀਨਾਂ ਜੋ ਭਈ ਸੇ ਚਲਾਉਣਾ ਵੀ ਸਿੱਖਣ,
0: ਤਾਂ ਹੈ ਪ੍ਰਸ਼ਿਕਸ਼ਣ ਵੀ ਦੇ ਦਿੰਦੇ ਸੋਗੀ ਨਾ, ਤਾਂ ਖੇਤਾਂ ਚ ਆਧੁਨਿਕ ਮਸ਼ੀਨਾਂ ਅਗਰ ਅਸੀਂ ਪ੍ਰਯੋਗ ਕਰ ਗਏ ਤਾਂ ਦੇਖ ਇੱਕ ਤਾਂ ਹਰੀ ਮਿਹਨਤ ਆਉਣੀ ਘੱਟ, ਕਹਿੰਦੇ ਆਹ ਜੋ ਪੁਆਧਾ ਮਿਲਣਾ ਜ਼ਿਆਦਾ, ਕਿਉਂਕਿ ਮਸ਼ੀਨਾਂ ਜਿਸ ਤਰੀਕੇ ਨੇ ਖੇਤ ਜੋਤਣਾ ਕਹਿੰਦੇ ਮਿੱਟੀ ਆ ਰਹੀ ਜੇ ਅਲਟ ਪਲਟ ਕਰਨੀ ਆਈ ਨਾ, ਉਹ ਭਾਈ ਆਪੂ ਤਿਆ ਨੀ ਹੁੰਦੀ ਆਏ
1: ਨਾ, ਇਹ ਤਾਂ ਬਾਂਕੀਆਂ ਚੀਜ਼ਾਂ ਚਲੇ ਦੀਆਂ ਮੇਹ ਦਿਖਣਾ। ਕਹਿੰਦੇ ਤੀਆਂ ਜੇ ਕ੍ਰਿਸ਼ੀ ਦੇ ਆਹ ਯੰਤਰ ਖਰੀਦਣਾ ਹੋਣ ਨਾ ਤਿੰਨਾਂ ਪ੍ਰਜਾ ਜੋ ਸਬਸਿਡੀ ਮਿਲਦੀ, ਤਾਂ ਤੀਆਂ ਟਰੈਕਟਰ ਹੋ ਗਿਆ, ਪਾਵਰ ਟਿਲਰ ਹੈ, ਰੋਟਾਵੇਟਰ ਹੈ, ਪਾਵਰ ਬੀਡਰ ਹੈ, ਸੀਡ ਡਰਿੱਲ ਹੈ, ਰੀਪਰ ਆ, ਥ੍ਰੈਸਰ ਹੈ, ਸਪਰੇਅਰ ਹੈ, ਜਾਂ ਫਿਰ ਹੈਂਪੀ ਸੀਡਰ ਆ, ਇਹ ਸਾਰੀਆਂ ਚੀਜ਼ਾਂ ਜੀ ਇਹ ਜੋ ਸਬਸਿਡੀ ਪਰ ਜੀ ਆਸ ਹੈ ਮਿਲ ਸਕਦੀਆਂ ਵੀ ਹਨ।
0: ਬਿਲਕੁਲ ਕਹਿੰਦੇ ਦੇਖ ਸਬਸਿਡੀ ਦੀ ਗੱਲ ਵੀ ਤੇ ਕੀਤੀ ਆਈ ਆ ਨਾ ਭਾਈ, ਕਈ ਵਾਰੀ 40% ਮਿਲਾਂ ਆਈ, ਕਈ 50% ਮਿਲਾਂ ਆਈ, ਤੇ ਇਹ ਟਾਈਮਾਂ ਟਾਈਮਾਂ ਦੇ ਜੇ ਆਸ ਸਬਸਿਡੀ ਚ ਫੇਰ ਬਦਲ ਹੁੰਦਾ ਰਹਿੰਦਾ ਹੀ ਆ।
1: ਬਿਲਕੁਲ ਕਹਿੰਦੇ ਉਪਕਰਨਾਂ ਦੇ ਹਿਸਾਬ ਬਣੇ ਜੀ ਆਸ ਜੋ ਸਬਸਿਡੀ ਮਿਲਦੀ, ਉਪਕਰਨ ਅਗਰ ਵੱਡਾ ਤਾਂ ਤੀਆਂ ਸਬਸਿਡੀ ਮਿਲਣੀ, ਛੋਟਾ ਉਪਕਰਨ ਤਾਂ ਉਸ ਹਿਸਾਬ ਬਣੇ ਸਬਸਿਡੀ ਮਿਲਣੀ। ਕਹਿੰਦੇ ਇਲਾਕੇ ਦੇ ਹਿਸਾਬ ਬਣੇ ਜੀ ਐਸੇ ਸਬਸਿਡੀ ਮਿਲਦੀ, ਕਈ ਪੱਧਰ ਇਲਾਕਿਆਂ ਨਾਲ ਤਿੱਥੇ ਸਬਸਿਡੀ ਘੱਟ ਵੱਧ ਹੋ ਸਕਦੀ ਆ, ਪਹਾੜੀ ਇਲਾਕਿਆਂ ਚ ਜੇ ਆ ਹੈ ਵੀ ਸਬਸਿਡੀ ਜੇ ਐਸੇ ਘੱਟ ਜ਼ਿਆਦਾ ਹੋ ਸਕਦੀ ਵੀ।
0: ਹਾਂ ਪਰ ਸਬਸਿਡੀ ਵਾਸਤੇ ਭਾਈ ਸਾਰੇ ਤੋਂ ਵੱਡੀ ਸ਼ਰਤ ਤਾਂ ਇਹੀ ਆਈ ਨਾ ਵੀ ਸਹਿਜੇ ਰਾਜਿਆਂ ਹਰਾ ਤੀਸਰੇ ਕ੍ਰਿਸ਼ੀ ਵਿਭਾਗ ਚ ਹਰਾ ਪੰਜੀਕਰਨ ਹੋਣਾ ਜ਼ਰੂਰੀ ਹੁੰਦਾ ਹੀ ਆ,
1: ਔਰ
0: ਕਹਿੰਦੇ ਆਹ ਵੱਲ ਭੂਮੀ ਸੰਬੰਧੀ ਸਾਰੇ ਦਸਤਾਵੇਜ਼ ਹੋਣੇ ਚਾਹੀਦੇ, ਆਧਾਰ ਕਾਰਡ, ਬੈਂਕ ਦਾ ਖਾਤਾ ਹੋਣਾ ਚਾਹੀਦਾ। ਕਹਿੰਦੇ ਆਵੇਦਕ ਭਾਈ ਕਿਸਾਨ ਹੋ, ਖੇਤੀਬਾੜੀ ਕਰਦਾ ਹੋਵੇ,
1: ਆਈਆਂ ਝੂਠ ਮੂਠ ਹੀ ਨਹੀਂ ਗਲਾਏ ਦੇਣਾ ਭਾਈ, ਆਏ ਖੇਤੀਬਾੜੀ ਕਰਦੇ ਭਾਈ ਤਿੰਨਾਂ ਜੇ ਸਹੂਲਤਾਂ ਦੇਣੀਆਂ ਨਾ ਤਾਂ ਤਿੰਨਾਂ ਆਏ ਨੇ ਚੈੱਕ ਵੀ ਕਰਨੇ, ਦੇਖ ਰੇਖ ਵੀ ਕਰਨੀ ਭਾਈ ਖੇਤੀਬਾੜੀ ਹੋਆ ਦੀ ਕਿ ਨਹੀਂ ਹੋਆ ਦੀ ਵੀ।
0: ਬਿਲਕੁਲ ਕਹਿੰਦੇ ਦਸਤਾਵੇਜ਼ ਆਹਰੇ ਲੱਗਦੇ ਹੀ ਆ, ਆਧਾਰ ਕਾਰਡ ਹੋਈ ਆ, ਬੈਂਕਰੀ ਪਾਸਬੁੱਕ ਹੋਈ ਗਈ, ਭੂਮੀ ਵਾਲਾ ਰਿਕਾਰਡ ਹੋਈ ਆ, ਫੇਰੀ ਪਾਸਪੋਰਟ ਸਾਈਜ਼ ਫੋਟੋ, ਮੋਬਾਈਲ ਨੰਬਰ, ਇਹ ਚੀਜ਼ਾਂ ਜੇ ਅਸੀਂ ਲੱਗਦੀ ਆਈ ਤਾਂ ਇਹ ਜੇ ਆ ਫਿਰ ਇਹਨਾਂ ਸਾਰੀਆਂ ਚੀਜ਼ਾਂ ਜੋ ਕਹਿੰਦੇ ਦਸਤਾਵੇਜ਼ਾਂ ਜੋ ਲਈ ਨੇ ਕ੍ਰਿਸ਼ੀ ਵਿਭਾਗ ਚ ਜਾਈ ਨੇ ਆਵੇਦਨ ਕਰੀ ਸਕਦੇ ਹਨ।
1: ਭਾਈ ਦਿਖਣਾ ਅਹੰਗੇ ਕਾਗਜ਼ ਪੱਤਰ ਪੂਰੇ ਹੋਣਗੇ ਨਾ ਰੋਸਨੀਆਂ ਤਾਂ ਯਹਾਂ ਕੁਛ ਸਕੀਮਾਂ ਵਾਸਤੇ ਜੇ ਅਸੀਂ ਆਵੇਦਨ ਕਰੀ ਸਕਦੇ ਵੀ ਹਨ। ਹੋਰ ਵੀ ਦੇਖੀ ਇਸ ਨੇ ਕਿ ਸਕੀਮਾਂ ਇਹਤੀਆਂ ਹੁਣ ਡ੍ਰਿਪ ਸਿੰਚਾਈ ਯੋਜਨਾ ਦਾ ਇਹ ਫਾਇਦਾ ਲੈ ਸਕਦੇ ਵੀ ਹਨ, ਤੌਣ ਦੀ ਪੱਖੀ ਦੀ ਵੀ ਪਈ ਅੱਜ ਕੱਲ੍ਹ, ਫਿਰ ਗਾਂ ਬਰਸਾਤ ਪਾਉਣੀ ਘੜੇ ਤਾਂ ਪਤਾ ਨੀ ਫਾਇਦਾ ਹੋਣਾ ਫਸਲਾਂ ਦਾ ਕੀ ਨੁਕਸਾਨ ਹੋਣਾ, ਤਾਂ ਫਸਲ ਬੀਮਾ ਯੋਜਨਾ ਦਾ ਜੀ ਅਸੀਂ ਆਹ ਫਾਇਦਾ ਲੈ ਸਕਦੇ ਵੀ ਹਨ। ਉਹ
0: ਧੀਆਂ ਜੇ ਦੇਖ ਆਵਾਰਾ ਪਸ਼ੂ ਹੋਈ ਗਿਆ ਤੇ ਇਹਨਾਂ ਤੇ ਸੋਲਰ ਫੈਂਸਿੰਗ ਕਰਵਾਈ ਸਕਦੇ ਹਨ,
1: ਤਾਂ ਸਾਰੀਆਂ ਸਹੂਲਤਾਂ ਦਾ ਫਾਇਦਾ ਜੇ ਅਸੀਂ ਆਹ ਤਾਂ ਹੀ ਲੈ ਸਕਦੇ ਜੇ ਆਹਗੇ ਕਾਗਜ਼ ਪੱਤਰੇ ਜੇ ਇਸ ਪੂਰੇ ਬਣੀ ਦੇ ਹੋਣਗੇ ਤਾਂ।
0: ਆਹੋ ਭਾਈ ਜੇ ਆਪੂ ਅੱਛੇ ਕਹਿੰਦੇ ਸੱਚੇ ਨਾ ਤਾਂ ਸਰਕਾਰ ਵੀ ਪੂਰਾ ਫਾਇਦਾ ਦਿੰਦੀ ਆਈ, ਕਹਿੰਦੇ ਪੂਰਾ ਸਹਿਯੋਗ ਕਰਦੀ ਆਈ, ਪਰ ਭਾਈ ਕਈ ਹੁੰਦੇ ਭੇਜਦੇ ਝੂਠ ਮੂਠ ਪੜੀ ਦਿੱਤੇ ਹੀ ਆਇਆ ਹਨਾ, ਕੰਮ ਕਮਾਏ ਨੀ ਕਮਾਏ ਕਹਿੰਦੇ ਯੋਜਨਾ ਵਾਸਤੇ ਜੇ ਇਸ ਪਾਤਰ ਬਣੀ ਆਉਂਦੇ ਹਨ, ਤਾਂ ਤਿੱਥੇ ਜੇ ਆ ਸਹੀ ਯੋਜਨਾ ਸਹੀ ਜਗ੍ਹਾ ਤੱਕ ਨਹੀਂ ਪਹੁੰਚੀ ਪਾਉਂਦੀ ਆਏ।
1: ਆਹੋ ਤਦੇ ਆਪੇ ਅਗਰ ਕੁਛ ਗਿਆ ਖੇਤਰ ਏ ਕਹਿੰਦੇ ਭਾਈ ਖੇਤੀਬਾੜੀ ਜੇ ਅਸੀਂ ਦਾਇਨ ਢੰਗਾਂ ਨਾਲ ਕਰਦੇ ਹਨ ਤਾਂ ਇਹਨਾਂ ਯੋਜਨਾ ਦਾ ਫਾਇਦਾ ਜੇ ਅਸੀਂ ਲੈ ਸਕਦੇ ਵੀ ਹਨ, ਹਨਾ। ਪਰ ਇੱਕ ਗੱਲ ਦੱਸ ਭਈ ਹੋਰ ਨੀ ਜੋ ਤਾਂ ਇਹ ਸੁਣਵਾਈ ਦੀਆਂ ਭਈ ਫਾਇਦਾ ਲੈਣਾ ਪਰ ਆਪੀ ਵੀ ਲੈਣਾ ਇੱਕ ਫਾਇਦਾ ਨਾ ਹੁਣ ਭਈ ਗੱਪਾਂ ਮਾਰਾ ਦੀ ਤੂੰ ਤਲਕੀ ਮਿੰਗੇ ਨੇ ਬਈ ਨੇ ਗੁਲਾਬੋ ਥਕੀ ਦੀ ਤਾਂ ਮਹਿਲਾ ਸੱਟੀ ਸੱਟੀ ਨੇ ਰੇਡੀਏ ਚ ਲੋਕ ਗੀਤ ਹੀ ਸੁਣਵਾਏ ਦੇ ਮੇਹ ਕੱਦਾ ਮਿੰਗਿਓ
0: ਉਹ ਤਾਂ ਸੁਣ ਲੋਕ ਗੀਤ ਵੀ ਸੁਣ ਕੇ ਆਪਣੀਆਂ ਥਕਾਵਟਾਂ ਵੀ ਉਤਾਰ।
1: ਹਾਂ

0: ਜੀ
1: ਉਤਰੀ ਥਕਾਨ ਕੀ ਹੈ ਨੀ ਉਤਰੀ
2: ਉਤਰੀਏ ਭਾਈ ਗੁਲਾਬੋ ਦੀ ਥਕਾਨ ਉਤਰੀਏ ਲੋਕ ਗੀਤ ਬੜਾ ਬਾਂਕਾ ਲੱਗੀਦਾ ਹੈ ਨਾ ਪਰ ਤੂੰ ਮਿੰਗਿਓ ਦਿਆ ਦੱਸ ਭਾਈ ਡਾਕਟਰ ਕਾਜੂ ਆਇਦਾ ਹਾਸੇ ਡੰਗਰ ਹਸਪਤਾਲ ਵਾਲਾ ਤੂੰ ਅੱਜ ਦਿਨ ਹੈ
1: ਭਾਈ ਅੱਜ ਕੱਲ੍ਹ ਚੱਲ ਰਿਹਾ ਗਰਮੀਆਂ ਦਾ ਮੌਸਮ
2: ਹੋਰ
1: ਤਾਂ ਮੈਂ ਸੱਦੀ ਰਹੀ ਡਾਕਟਰ ਨਾ ਮੈਂ ਬੋਲੇ ਇੱਕ ਵਾਰੀ ਪਸ਼ੂ ਦੀ ਜਾਂਚ ਕਰਵਾਈ ਲੈਂਦੀ ਆਈ ਭਾਈ ਪਸ਼ੂ ਠੀਕ ਠਾਕ ਤਾਂ ਆਇਆ ਜਾਂ ਕਿਸੇ ਤਰ੍ਹਾਂ ਦੇ ਕੋਈ ਟੀਕਾ ਤਾਂ ਨਹੀਂ ਲੱਗਣਾ ਹੀ ਆਇਆ ਜਾਂ ਫਿਰ ਜੇ ਕਿਸੇ ਜਾਂਚ ਦੀ ਜ਼ਰੂਰਤ ਤਾਂ ਨਹੀਂ ਮੈਂ ਹੀ ਸੱਦੀ ਰਹੀ
2: ਅੱਛਾ ਹਾਂ ਬੋ ਅੱਜ ਕੱਲ੍ਹ ਨਾ ਪਸ਼ੂਆਂ 'ਚੋਂ ਭਾਈ ਕਈ ਕਿਸਮਾਂ ਦੇ ਰੋਗ ਜੇ ਸਿਉਣ ਗਾਂ ਲੱਗੀ ਜਾਂਦੇ ਖੁਰ ਪੱਕਾ ਮੂੰਹ ਪੱਕਾ ਰੋਗ ਹੋ ਜਾਂਦਾ ਕੋਈ ਲੰਗੜਾ ਬੁਖਾਰ ਹੋ ਜਾਂਦਾ ਹੁਣ ਤਾਂ ਗਾਂ ਕਈ ਕਿਸਮਾਂ ਦੇ ਰੋਗ ਲੱਗਣੇ
1: ਉਹ ਚੱਲ ਸਾਤਾਂ ਰੋਗ ਗਾਂ ਦੀ ਗੱਲ ਹੀ ਪਰ ਅੱਜ ਕੀ ਗੱਲ ਕਰਾਈ ਆ ਹੁਣ ਨਾ ਵੀ ਅੱਜ ਕੱਲ੍ਹ ਕਿਆ ਹੁੰਦਾ ਹੀ ਹੈ ਆ ਵੀ ਪਸ਼ੂਆਂ 'ਚ ਕਈ ਤਰ੍ਹਾਂ ਦੇ ਕੀੜੇ ਪਨ ਪੀ ਜਾਂਦੇ ਹਨ
2: ਅੱਛਾ
1: ਹਾਂ ਜਿਹਨਾਂ 'ਚੋਂ ਪਰਜੀਵੀ ਜੇ ਬੋਲਦੇ ਨਾ ਤਾਂ ਤਿੰਨਾਰੀ ਰੋਕਥਾਮ ਵਾਸਤੇ ਜੇ ਆ ਸਿਆਹਾਂ 'ਚੋਂ ਦਵਾਈ ਵੀ ਮਿਲਦੀ ਆਈ ਟੀਕਾਕਰਨ ਵੀ ਹੁੰਦਾ ਹੀ ਹੈ ਆ ਕਹਿੰਦੇ ਕਈ ਜਾਂਚਾਂ ਵੀ ਹੁੰਦੀ ਕੁਛ
2: ਭਾਈ ਦਿੱਖ ਇਹ ਕੀੜੇ ਜੇ ਇਹ ਚਾਹੇ ਪਸ਼ੂਆਂ ਦੇ ਪੇਟ 'ਚ ਹੀ ਹੋਣ ਚਾਹੇ ਬਾਹਰ ਇਹਨਾਂ ਦੀਆਂ ਚਮੜੀਆਂ 'ਚ ਲੱਗਦੇ ਹੋਣ ਪਏ ਇਹਨਾਂ 'ਤੇ ਪਸ਼ੂਆਂ ਦੇ ਸਵਾਸਥ ਪਰ ਜੇ ਆ ਸਾ ਬੜਾ ਬੁਰਾ ਅਸਰ ਪਾਉਂਦਾ ਵੀ ਆ ਭਾਈ ਪਸ਼ੂ ਜੇ ਆ ਸਾ ਸੁੱਕੀ ਜਾਂਦਾ
1: ਹਾਂ ਉਹ ਕਹਿੰਦੇ ਦਿੱਖ ਇਹ ਤਾਂ ਬਾਹਰਲੇ ਦੀ ਗੱਲ ਕੀਤੀ ਨਾ ਤਾਂ ਬਾਹਰਲੇ ਦਮੇ ਫਿਰ ਵੀ ਪਕੜਾ 'ਚ ਆ ਜਾਂਦੇ ਹਨ ਪਰ ਇਹ ਜੇ ਅੰਦਰ ਹੁੰਦੇ ਆ ਜਿਹਨਾਂ 'ਚ ਆਂਤਰਿਕ ਪਰਜੀ ਵੀ ਬੋਲਦੇ ਨਾ ਜਿਹਨਾਂ 'ਚ ਗੋਲ ਕ੍ਰੀਮੀ ਹੋਈ ਗਿਆ ਫੀਤਾ ਕ੍ਰੀਮੀ ਹੋਈ ਗਿਆ ਜਾਂ ਹੋਰ ਕੋਈ ਕੀੜੇ ਹੋਈਏ ਪਾਏ ਜਾਂਦੇ ਨਾ ਤਾਂ ਇਹ ਪਸ਼ੂਆਂ ਦੇ ਸਵਾਸਥਯ ਕਹਿੰਦੇ ਤਿੰਨਾਂ ਦੇ ਉਤਪਾਦਨ ਪਰ ਬੜਾ ਭਾਈ ਬੁਰਾ ਪ੍ਰਭਾਵ ਪਾਉਂਦੇ ਹਨ ਤਾਂ ਫਿਰ ਇਹ ਪੁੱਛਿਆ ਡਾਕਟਰ ਤੇ ਵੀ ਕਿਵੇਂ ਪਤਾ ਲੱਗਣਾ ਹੀ ਆ ਵੀ ਹਾਂ ਵੀ ਪਸ਼ੂ ਦੇ ਪੇਟ 'ਚ ਕਿਸੇ ਤਰ੍ਹਾਂ ਕੋਈ ਆਂਤਰਿਕ ਪਰਜੀ ਵੀ ਆ ਕਿਹਨੇ ਬੋਲਿਆ ਵੀ ਗੋਹਰੀ ਜਾਂਚ ਜੀ ਆ ਤੇ ਹਕਰਾਈ ਸਕਦੇ ਹਨ
2: ਅੱਛਾ
1: ਮੈਂ ਲੈ ਬਾਈ ਠੀਕ ਆ ਤਾਂ ਬਈ ਲਈ ਜਾਓ ਸੈਂਪਲ ਕਹਿੰਦੇ ਕਰੀ ਦੋ ਜਾਂਚ
2: ਹਾਂ ਬੋਲਿਆ ਗੋਹੇ ਦੀਆਂ ਜਾਂਚਾਂ ਤੇ ਪਤਾ ਲੱਗੀ ਆਉਂਦਾ ਵੀ ਆ ਵੀ ਕਿਹੜੇ ਕਿਹੜੇ ਕੀੜੇ ਜੇ ਇਸ ਮਾਲ ਦੇ ਪੇਟ 'ਚ ਹੀ ਕਹਿੰਦੇ ਟਾਈਮਾਂ ਪਰ ਜੇ ਆ ਸੇ ਅਗਰ ਸੰਕਰਮਣ ਦੀ ਜਾਣਕਾਰੀ ਜੋ ਮਿਲੀ ਆਓ ਤਾਂ ਭਾਈ ਦਵਾ ਜੇ ਇਸ ਟਾਈਮਾਂ ਦੀ ਦੇ ਸਕਦੇ ਹਾਂ ਮਾਲ
1: ਧੀਆਂ ਸੇ ਗੋਹਾ ਆਉਣਾ ਹੀ ਹੈ ਨਾ ਤੀਸਰਾ ਪ੍ਰੀਖਣ ਕਰਨਾ ਤੇ ਨਾ ਤਾਂ ਇਸ ਗੋਹੇ ਦੇ ਪ੍ਰੀਖਣ ਤੇ ਜਾਂਚਾਂ ਤੇ ਪਤਾ ਚੱਲਣਾ ਪੇਪਰ ਜੀਵੀਆਂ ਦੇ ਅੰਡੇ ਜਾਂ ਲਾਰਵੇ ਜੇ ਹੈ ਨਾ ਸੇ ਕਿਤੇ ਇਸ ਗੋਹੇ ਦੇ ਅੰਦਰ ਤਾਂ ਨਹੀਂ ਆਏ ਅਗਰ ਸੇ ਆਉਣਗੇ ਤਾਂ ਪਤਾ ਲੱਗੀ ਜਾਣਾ ਵੀ ਪੇਟ 'ਚ ਜੇ ਇਸੇ ਕੋਈ ਆਂਤਰਿਕ ਪਰਜੀਵੀ ਆਇਆ ਹੀ ਹੈ ਆ
2: ਹਾਂ ਕਹਿੰਦੇ ਭਾਈ ਦਿੱਖ ਜੇ ਪਰਜੀਵੀ ਮਾਲ ਦੇ ਪੇਟਾਂ 'ਚ ਆਉਣ ਤਾਂ ਇਹਨਾਂ ਦੇ ਗੋਹੇ ਤੇ ਹੀ ਇਹ ਬਿਮਾਰੀ ਜੇ ਇਸੇ ਔਰ ਸੀ ਮਾਲ 'ਚ ਵੀ ਫੈਲੀ ਜਾਂਦੀ ਵੀ ਤਾਂ ਅਗਰ ਭਈ ਆਹ ਸੰਕ੍ਰਮਣ ਰੋਕਣਾ ਹੋ ਭਈ ਬਾਕੀ ਮਾਲ ਜੇ ਆ ਸਿਆਹਾਂ ਦਾ ਬਿਮਾਰ ਨਹੀਂ ਹੋ ਤਾਂ ਬਿਮਾਰੀ ਦੀ ਰੋਕਥਾਮ ਜੇ ਇਸੇ ਟਾਈਮਾਂ ਪਰ ਆਹ ਜੋ ਕਰੇ ਲੈਣਾ ਚਾਹੀਦੀ ਵੀ
1: ਹਾਂ ਭਾਈ ਦੇਖ ਅਗਰ ਬਿਮਾਰੀ ਵਧੀ ਆਉਂਗੀ ਨਾ ਤਾਂ ਦੁੱਧ ਰੇ ਉਤਪਾਦਨ 'ਚ ਜੇ ਅਸੀਂ ਵੀ ਕਟੌਤੀ ਹੁੰਦੀ ਆ ਤਾਂ ਅਗਰ ਅਸੀਂ ਚਾਹੁੰਦੇ ਵੀ ਆਹਾਰ ਪਸ਼ੂ ਸਵਸਥ ਰਹੋ ਕਹਿੰਦੇ ਦੁੱਧ ਉਤਪਾਦਨ ਜੇ ਤੀਸਰਾ ਵਧੋ ਤਾਂ ਇਹਨਾਂ ਪਰਜੀਵੀਆਂ ਤੇ ਆਹ ਜੋ ਜੇ ਅਸੀਂ ਆਪਣੇ ਪਸ਼ੂ 'ਚ ਬਚਾਉਣੇ ਪਾਉਣਾ ਹੀ ਹੈ ਆ ਕਹਿੰਦੇ ਜਾਂਚਾਂ ਤੇ ਬਾਅਦ ਜੇ ਅਸੀਂ ਆਹ ਜੋ ਉਚਿਤ ਕ੍ਰਿਮੀ ਨਾਸ਼ਕ ਦਵਾ ਜੇ ਹੈ ਨਾ ਅਸੀਂ ਆਪਣੇ ਪਸ਼ੂਆਂ 'ਚ ਜ਼ਰੂਰ ਦੇਣੇ ਚਾਹੀਦੀ ਤਾਂ ਕਿ ਪਰਜੀਵੀ ਨਿਯੰਤਰਣ ਤੇ ਪਸ਼ੂ ਸਵਸਥ ਕਹਿੰਦੇ ਮਜ਼ਬੂਤ ਜੇ ਅਸੀਂ ਬਣੇ ਰਹੇ ਹੋ ਤੀਸਰੀ ਵ੍ਰਿਧੀ ਹੋ ਤੀਸਰੇ ਸਵਾਸਥ 'ਚ ਸੁਧਾਰ ਹੋ ਕਹਿੰਦੇ
2: ਹਾਂ ਤਾਂ ਦਿੱਖ ਭਈ ਗੋਬਰ ਦੀ ਲਗਾਤਾਰ ਜਾਂਚ ਜੇ ਇਸੇ ਆਹ ਜੋ ਕਰਵਾਉਣਾ ਚਾਹੀਦੀ ਵੀ ਤਾਂ ਕਿ ਪਰਜੀਵੀ ਸੰਕ੍ਰਮਣ ਜੇ ਐਸੇ ਪਸ਼ੂਆਂ 'ਚ ਨਹੀਂ ਹੋ ਕਹਿੰਦੇ ਟਾਈਮ ਰਹਿੰਦੇ ਅਗਰ ਹੋ ਤਾਂ ਤਿਸ ਜੋ ਰੋਕਿਆ ਜਾ ਸਕੇ ਤਿਸ ਤੇ ਕਿਉਂ ਨਾ ਭਈ ਆਹ ਦਾ ਪਸ਼ੂ ਜੇ ਐਸੇ ਬਿਲਕੁਲ ਸਵਸਥ ਰਹਿਣਾ ਕਹਿੰਦੇ ਪਸ਼ੂ ਪਾਲਕ ਜੇ ਹਨ ਤਿੰਨਾਂ ਜੋ ਆਰਥਿਕ ਲਾਭ ਜੇ ਐਸੇ ਵੀ ਮਿਲਦਾ ਰਹਿਣਾ ਵੀ ਆ
1: ਬਿਲਕੁਲ
2: ਦਿੱਖ ਆਹ ਮਾਲ ਪਸ਼ੂ ਕਹਿ ਜੋ ਪਾਲਦੇ ਭਈ ਦੁੱਧ ਉਤਪਾਦਨ ਜੀ ਐਸਾ ਖਰਾ ਹੋ ਵੀ ਹਨਾ ਕਈ ਆਹਦੇ ਜਿਹੜੇ ਭਾਈ ਭੈਣ ਹੁੰਦੇ ਬੜੇ ਪੈਮਾਨੇ ਪਰ ਤਿੰਨਾਂ ਡੇਰੀਆਂ ਖੋਲੀ ਦੀਆਂ ਹੁੰਦੀਆਂ ਤਾਂ ਤਿੰਨਾਂ ਵਾਸਤੇ ਜੀ ਆ ਇਹ ਬੜਾ ਜ਼ਰੂਰੀ ਆ ਭਈ ਟਾਈਮਾਂ ਟਾਈਮਾਂ ਪਰ ਜੇ ਇਹ ਪਸ਼ੂਆਂ ਦੀ ਜਾਂਚ ਕਰਵਾਉਣ ਟਾਈਮਾਂ ਪਰ ਪਸ਼ੂਆਂ ਦਾ ਟੀਕਾਕਰਨ ਕਰਵਾਉਣ ਤਾਂ ਕਿ ਪਸ਼ੂਆਂ 'ਚੋਂ ਕੋਈ ਬਿਮਾਰੀ ਜੀ ਐਸਾ ਨਹੀਂ ਲੱਗੇ ਕਹਿੰਦੇ ਦੁੱਧ ਉਤਪਾਦਨ ਜੀ ਐਸਾ ਵੀ ਠੀਕ ਮਿਲਦਾ ਰਹੇ ਵੀ
1: ਬਿਲਕੁਲ ਕਾ ਦੇਖਾ ਭਈ ਗੋਬਰ ਦੀ ਜਾਂਚ ਜੇ ਅਸੀਂ ਆਹ ਕਿਵੇਂ ਕਰਾਈ ਸਕਦੇ ਹਨ ਤਾਂ ਪਸ਼ੂਆਂ 'ਚ ਕਿਸੇ ਤਰ੍ਹਾਂ ਦੇ ਕੋਈ ਕੀੜੇ ਜਾਂ ਪਰਜੀਵੀਆਂ ਦੀ ਪਹਿਚਾਣ ਵਾਸਤੇ ਜੇ ਹੈ ਨਾ ਸੇ ਗੋਬਰ ਦੀ ਜਾਂਚ ਪਸ਼ੂ ਚਿਕਿਤਸਾਲਿਆ ਜਾਂ ਪਸ਼ੂ ਚਿਕਿਤਸਾਲਿਆ ਪ੍ਰਯੋਗਸ਼ਾਲਾ 'ਚ ਜੇ ਆ ਸਹੀਂ ਕਰਵਾਈ ਸਕਦੇ ਹਨ ਤਾਂ ਗੋਬਰ ਦਾ ਨਮੂਨਾ ਜੇ ਅਸੀਂ ਸਾਰ ਤੇ ਪਹਿਲਾਂ ਜੋ ਲੈਣੇ ਪਾਉਣਾ ਹੀ ਹੈ ਆ ਪਸ਼ੂ ਦਾ ਤਾਜ਼ਾ ਗੋਬਰ ਆਹ ਲੈਣਾ ਲਗਭਗ 20 ਤੇ 30 ਗ੍ਰਾਮ
2: ਬਿਲਕੁਲ
1: ਕਹਿੰਦੇ ਸਾਫ਼ ਪਲਾਸਟਿਕ ਰੇ ਥੈਲੇ 'ਚ ਜਾਂ ਡੀਬੀਏ 'ਚ ਜਿਸ ਰੱਖੀ ਦੇਣਾ ਹੀ ਹੈ ਆ ਕਹਿੰਦੇ ਸੈਂਪਲ ਲੈਂਦੇ ਟਾਈਮ ਜੇ ਆ ਮਿੱਟੀ ਘਾਸ ਜਾਂ ਅੰਨ ਤਰ੍ਹਾਂ ਦੀ ਕੋਈ ਗੰਦਗੀ ਜਿਸ ਤਿਸ ਨਹੀਂ ਮਿਲਣੀ ਚਾਹੀਦੀ ਆਈ ਥੈਲੀਆ ਪਰ ਪਸ਼ੂ ਦਾ ਵਿਵਰਣ ਲਿਖ ਦੇਣਾ ਹੀ ਆ ਕਹਿੰਦੇ ਲੈਣ ਦੀ ਤਰੀਕ ਲਿਖ ਦੇਣੀ ਭਈ ਗਾਈ ਰਾ ਮੈਸੀ ਰਾ ਬੱਕਰੀਆ ਰਾ ਹਨਾ ਕਹਿੰਦੇ ਨਮੂਨਾ ਜਿਸ ਜਲਦ ਤੇ ਜਲਦ ਜਾਂਚ ਵਾਸਤੇ ਭੇਜ ਦੇਣਾ ਅਗਰ ਦੇਰੀ ਹੋ ਤਾਂ ਠੰਡੀ ਜਗ੍ਹਾ ਪਰ ਜੇ ਅਸੀਂ ਦਿਸੋ ਰੱਖੀ ਸਕਦੇ ਹਨ
2: ਬਿਲਕੁਲ ਕਹਿੰਦੇ ਜਾਂਚ ਦਿਖਾ ਆਹ ਖੁਦ ਹੀ ਕਰਵਾ ਸਕਦੇ ਭਈ ਨਜ਼ਦੀਕੀ ਸਰਕਾਰੀ ਪਸ਼ੂ ਹੋਸਪਿਟਲ ਉਹ ਤਿੱਥੀ ਕਰਵਾ ਸਕਦੇ ਵੀ ਹਨ ਜਾਂ ਡਿਸਪੈਂਸਰੀ ਉਹ ਪਸ਼ੂਆਂ ਵਾਲੇ ਤਿੱਥੀ ਕਰਵਾ ਸਕਦੇ ਆ ਵੀ ਹਨ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਦੀ ਪ੍ਰਯੋਗਸ਼ਾਲਾ 'ਚ ਕਰਵਾ ਸਕਦੇ ਵੀ ਹਨ ICAR ਤੇ ਸੰਬੰਧ ਪਸ਼ੂ ਚਿਕਿਤਸਾ ਸੰਸਥਾਨ ਜੇ ਆਉਂਦੇ ਤਿੰਨਾਂ ਦੀ ਵੀ ਪ੍ਰਯੋਗਸ਼ਾਲਾ ਹੁੰਦੀਆਂ ਤਿੱਥੀ ਵੀ ਆਹ ਇਹਦੀ ਜਾਂਚ ਕਰਵਾ ਸਕਦੇ ਵੀ ਹਨ
1: ਕਹਿੰਦੇ ਇਹ ਜਾਂਚ ਤੇ ਆਹ ਜੋ ਕਿਆ ਪਤਾ ਲੱਗਣਾ ਹੀ ਆ ਤੇ ਪਸ਼ੂ ਦੇ ਪੇਟਾਂ 'ਚ ਕੀੜੇ ਹਨ किन्नी है ना, कने जो संक्रमण है कितना गंभीर है, कने केड़ी जी कृमिनाशक दवा जी से उस पशु वास्ते जी ऐसे उपयुक्त ये चीजा हाँ जो जिस से पता लगनी आई। कने देखा पे हाँ जो 6 से 12 महीने च ना एक बारी जी है से जांच जरूर करवाने चाहिंदी आई।
2: बिल्कुल,
1: बछड़े होई गए, मेमने होई गए या फिर बकरियां ही ना, तिना च आवश्यकता अनुसार अहें अधिक बार भी ये जांच जैसे करवाई सकते हैं। अगर पशु का वजन घटा रही है या तो दस्त लगा रहे हैं या फिर दूध उत्पादन जैसे घट हो रही है तहा जो एकदम तुरंत जांच जैसे करवाई देनी चाहिंदी आई।
2: ये तुम बिल्कुल ठीक बोले भी आ, कने तिया जे हुन अजकल दे महीने लगी दे भी आन तो कई बार जी ऐसे बरखा हो याद ही भी कई बार जी मौसम बल्ले गर्म हो याद भी आ तो तापमान ची जेड़ा उतार चढ़ाव आंदा भी आ ये पशुओं वास्ते काफी तनावपूर्ण जी आस है हो सकता भी है। कने तिया जे मैदानी इलाकियां पे ना तो इन्हें च क्या होंगे कई बार तूफान पी आते भी आन तो तिस्ते भी पशुओं जो जी आस है बचाना चाहता भी है। क्यों भाई तिया तूफान ज्यादा पी गया या ठंडा गर्म मौसम हो गया तो इसते पशु बीमार हो जाते भी आन, तिना ची उत्पादन कने प्रजनन की क्षमता जी इसे प्रभावित होंगी भी। तो अगर हो सके तो पशुओं जो इस मौसम च जी ऐसे हम जो बचाए ने रखना चाहता भी आ।
1: बिल्कुल, पशुओं जो देखा शुष्क हवाएं चली रही होंगी ना तिना ते अहां जो जरूर बचाने चाहिंदा। पशु अगर बाहर आ तो पानी कने एक छायादार जगह पर अहां जो सो रखने चाहिए है या ताकि से भाई टाइम मर सो त्रिया लगी तो पानी पी लो कने छायादार जगह जैसे होने चाहिए।
2: जी जी,
1: इसलिए सौगी सौगी पशुओं के चरने की अवधि दिन रे ठंडे समय जी जे सवेरे जल्दी कने देर शामा दे दौरान जैसे हाँ जो निर्धारित करने चाहिंदी। पशुओं जो आवश्यक शारीरिक लवणा दी कमी ते बचाने वास्ते सुनिश्चित करने चाहिंदा पेतीना जो नमक दा मिश्रण चारे कने पानी जो मिलाई ने पशुओं जो जैसे देने चाहिंदे है या।
2: बिल्कुल, कने अगर अहम जो लगो पे तियाँ जे पशुओं जो चिचड़ या पीथड़ जे ऐसे पही दे भी आन बाहे परजीवी जे ऐसे लगी दे भी आन तो तिना की रोकथाम वास्ते भी अहम जो एकदम जी ऐसे पशु चिकित्सालय जाना चाहता भी है, डॉक्टर ने जी ऐसे पशुओं की जांच जे ऐसे करवाना चाहती भी, क्योंकि तौंदी है जे ऐसे चिचड़ कने पीथड़ पही आगे तो गां बरसाती जी ऐसे इन्हें संख्या बधी आती भी, फिर बरसाती तो मच्छर कने मसेड़ू भी लगी आते भी आन तो इसकी वजह से पशु जी ऐसे काफ़ी कमजोर हो जाता भी आ, क्योंकि ये चीज़ा पशुओं का खून जैसे ही चूस दूध उत्पादन जो ऐसे पशु का घटी सकता भी है ता जो पशुओं की देख रेख जो ऐसे टाइम पर ही करी लेना चाहिए भी।
1: हाँ तो बस एड़ी एड़ी गल्ला बातें है पशु चिकित्सक सौगी भी की ना कने तिने तो भाई मेरी मैसी रे गोबर का नमूना जैसे ले भी गए हैं कि जांच करी ने जैसे दसी दिन गए हैं भाई। देखो ये सारिया सुविधा जो मिल दी हैं ना जो अपने पशुओं का भाई पूरे तरीके ने ख्याल रखने चाहिए, क्योंकि ये जी पशु है ना ये अहारा धन है
2: और भाई पशु धन जिया से तहा जरूर बचाना भी है। कने इं भी महंगाई का पता ही है भी अजकल पशु जे ऐसे केडे महंगे ना, पर दिख गुलाबो अज पीरी तिगो ने गप्पा मारना भई आ छा लैन आई थी तैं बोले हा पे छाई दा डोलू भरी दा गुलाबो तिस लई है तो तिस डोलू के दे दे ती दा चेता नहीं रे दा पे आई दी का जो गुलाबो तिगो बोला
1: वो तो बैठा हूं लिया
2: आ ले डोलू ले छोड़।